0: ਕੋਪਰਾ ਯਾਰ ਤੂੰ ਸਾਂਝ ਮਨਾਂਛ ਯਾਰ ਤੂੰ ਸਾਂਝ ਮਨਾਂਛ
1: ਆ ਡੋਨੋ
0: ਮੇਰਾ ਸੇ
1: ਬਾ ਡੋਨੋ ਨਾ